0: ਐਨੀ ਚਿੱਟੀ ਕਿਸ ਤਰ੍ਹਾਂ ਹੋ ਸਕਦੀ ਹੈ ਮਦਰਾਸ
1: ਟਮਲੀਅਨ?
0: ਉਹ ਇੱਕੋ ਗੱਲ ਹੈ ਕਵਿਤਾ, ਤੇਰੀ ਨੂੰ ਹੈ
2: ਮੈਂ ਕਿਹਾ ਜੀ ਸਾਊਥ ਇੰਡੀਅਨ ਸਟੈਂਡਰਡ ਦੇ ਹਿਸਾਬ ਨਾਲ ਤਾਂ ਤੇਰੀ ਸੋਹਣੀ ਹੈ
3: ਰਾਜੀ। ਇਹਨੂੰ ਮਿਲ ਸਾਡੇ ਕ੍ਰਿਸਟੀ ਲਵਰ ਅਨਿਆਏ
2: ਅਨਿਆਏ ਭਲਾ ਵੀ ਕੋਈ ਨਾ